0: ਆਪਾਂ ਦੇਖਾਂ ਕਿ ਵੀ ਹਰ ਜਗ੍ਹਾ ਵਰਖਸ਼ਾ ਰੋਪਣ ਦਾ ਜੇਕਾ ਅਭਿਆਨ ਹੈ ਵੇ ਸ਼ੁਰੂ ਹੋਵੇ, ਚਾਹੇ ਛੋਟਾ ਬੱਚਾ ਹੋ, ਸਕੂਲ ਸਤਰ ਪਰ ਹੋ, ਔਰ ਚਾਹੇ ਸਮਾਜਿਕ ਸਤਰ ਪਰ ਹੋ, ਜਿੱਥੇ ਵੀ ਉਚਿਤ ਜਗ੍ਹਾ ਹੈ ਪੇੜ ਲਗਾਓ। ਨਾ ਸਤੂ ਭਾਈ, ਇੱਕ ਬਾਤ ਧਿਆਨ ਰੱਖਣੀ ਬਹੁਤ ਜ਼ਰੂਰੀ ਹੈ ਕਿ ਉਚਿਤ ਜਗ੍ਹਾ ਪਰ ਲਗਾਓ,
1: ਇਸੀ ਜਗ੍ਹਾ ਲਗਾਓ ਜਿਹੜਾ ਵੀ ਨੁਕਸਾਨ ਨਹੀਂ ਹੋਵੇ, ਸਾਰ ਸੰਭਾਲ ਕਰ ਸਕਾਂ,
0: ਬਿਲਕੁਲ,
1: ਔਰ ਵੱਡੋ ਹੋਵੇ ਤਾਂ ਲੋਕਾਂ ਨੇ ਛੀਆਂ ਦੇ।
0: ਕਈ ਵਾਰੀ ਮੈਂ ਦੋ ਤਿੰਨ ਸਾਲ ਰਹੋ ਬਡਵਾਰ ਲੈ ਲਿਓ ਪੇੜ, ਔਰ ਅਬ ਕਹਿ ਕਹੋ ਤਾਂ ਗਲਤ ਜਗ੍ਹਾ ਪਰ ਹੈ, ਇਹ ਹਟਾਓ। ਅਬ ਤੋ ਕਹਿਵੇ ਤਾਂ ਆਈ ਹੈ ਕਿ ਨਵੀਂ ਨਵੀਂ ਤਕਨੀਕਾਂ ਜੇਕੀ ਆ ਗਈ ਹੈ ਕਿ ਬੜਾ ਬੜਾ ਉੱਚਾ ਉੱਚਾ ਜਗ੍ਹਾ ਪੇੜ ਹੋਏ ਨਹੀਂ, ਆਪਾਂ ਬੀਆਂ ਨੇ ਵੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸ਼ਿਫਟ ਕਰ ਸਕਾਂ, ਲੇਕਿਨ ਪਰੇਸ਼ਾਨੀ ਕੀਤੀ ਹੋਈ ਆਪਾਂ ਨੇ।
1: ਸਹੀ ਬਾਤ ਹੈ, ਤੋ ਇਹ ਚੀਜ਼ ਦਾ ਧਿਆਨ ਰੱਖਣਾ।
0: ਬਿਲਕੁਲ ਬਿਲਕੁਲ, ਔਰ ਪੇੜ ਜੇਕਾ ਹੈ ਨਹੀਂ, ਮੈਂ ਪੇੜ ਧਰਤੀ ਦਾ ਆਪਾਂ ਕਹਿ ਸਕਾਂ ਭਗਵਾਨ ਹੈ, ਸ਼ਿੰਗਾਰ ਵੀ ਹੈ, ਭਗਵਾਨ ਵੀ ਹੈ, ਫੈਂਪੜਾ ਵੀ ਹੈ, ਸਭ ਕੁਛ ਹੈ ਪੇੜ। ਪੇੜ ਹੈ ਤੋ ਜੀਵਨ ਹੈ, ਪੇੜ ਨਹੀਂ ਹੈ ਤੇ ਧਰਤੀ ਪਰ ਕੀ ਕੋਨੀ।
1: ਸੰਕਲਪ ਲੈਣਾ,
0: ਆਪਾਂ ਕਹਿ ਸਕਾਂ ਕਿ ਥੇ ਥੋੜੀ ਤਾਲ ਮੁੰਡੋ ਬੰਦ ਕਰ ਲੋ, ਨਾਕ ਬੰਦ ਕਰ ਲੋ, ਤੋ ਤੁਹਾਨੂੰ ਕਿ ਸਾਂਸ ਆਵੇ ਕੋਨੀ, ਜਾਂ ਜਿੱਕੀ ਆਕਸੀਜਨ ਆਪਾਂ ਨੇ ਚੀਜ਼ ਬਸ ਸਰੀਰ ਮੈਂ ਨਹੀਂ ਜਾਵੇ ਨਹੀਂ, ਤੋ ਆਪਣਾ ਸਰੀਰ ਹੈ ਜੀ ਕੋ ਨਿਡਾਲ ਹੋ ਜਾਇਆ ਕਰੇ।
1: ਪਰ ਇਹ ਸਰੂ ਦੇਖੋ ਰਾਕੇਸ਼ ਭਾਈ, ਇਹ ਹੈ ਕਿ ਅਕੇਲੋ ਕਈ ਕਰ ਕੋ ਸਕਾ ਨਹੀਂ, ਤੋ ਸਾਮੂਹਿਕ ਪ੍ਰਯਾਸ ਦੀ ਆਪਾਂ ਕਰਾਂ ਤੋ ਹੋਰ ਹੀ ਬੜੀਆ ਰਹੇ। ਆਪਾਂ ਜਾਂ ਸਕੂਲ ਹੈ, ਗ੍ਰਾਮ ਪੰਚਾਇਤ ਹੈ, ਨਗਰ ਪਾਲਿਕਾ ਹੈ, ਔਰ ਸਮਾਜ ਦਾ ਜੇਕਾ ਕਈ ਸੰਗਠਨ ਬਣੋੜਾ ਹੈ ਸਮਾਜਿਕ, ਬਹਿ ਸਗਲਾ ਮਿਲ ਇਹ ਵਰਖਸਾਰੋਪਣ ਅਭਿਆਨ ਜੀ ਕੋਈ ਆਪਾਂ ਨੇ ਚਲਾਉਣਾ ਸਾਰੇ ਸਹੀ ਜੇ, ਔਰ ਚਲਾਵੇ ਵੀ ਹੈ। ਪਰ ਮੇਰੀ ਜਗ੍ਹਾ ਤੇ ਬਾਤ ਕਰੀ ਕਿ ਆਪਾਂ ਨੇ ਉਚਿਤ ਜਗ੍ਹਾ ਰੋ ਜੀ ਕੋ ਚੁਣਾਵ ਕਰਨਾ ਸੀ ਜੇ, ਉਚਿਤ ਵਰਖਸ ਰੋ ਚੁਣਾਵ ਕਰਨਾ ਸੀ ਜੇ, ਔਰ ਮੇਰੀ ਸੁਰਕਸ਼ਾ ਔਰ ਸਾਰ ਸੰਭਾਲ ਜੀ ਆਪਾਂ ਨੇ ਸੁਨਿਸ਼ਚਿਤ ਕਰਨੀ ਚਾਹੀਦੀ
0: ਹੈ। ਅਬਾਰ ਦੇਖੋ, ਪ੍ਰਾਕਿਰਤਿਕ ਆਪਦਾਏ ਲਗਾਤਾਰ ਵੱਧ ਰਹੀ ਹੈ, ਪ੍ਰਦੂਸ਼ਣ ਵੱਧ ਰਹੀ ਹੈ, ਜਲਵਾਯੂ ਪਰਿਵਰਤਨ ਔਰ ਗਲੋਬਲ ਵਾਰਮਿੰਗ ਜਿਹੜੀ ਘਟਨਾਵਾਂ ਹੈ ਵਹਿ ਵੱਧ ਰਹੀ ਹੈ, ਜਿਕੇ ਸੋ ਧਰਤੀ ਮਾਤਾ ਗਰਮੀ ਵੱਧ ਰਹੀ ਹੈ, ਧਰਤੀ ਰੋ ਤਾਪ ਵੱਧ ਰਹੀ ਹੈ, ਔਰ ਜਿੱਕੀ ਬਰਫ਼ ਜਿੱਕੀ ਹੈ ਬਾ ਲਗਾਤਾਰ ਗਰਮੀ ਦੇ ਕਾਰਨ ਪਿਘਲ ਰਹੀ ਹੈ, ਗਲੇਸ਼ੀਅਰ ਪਿਘਲ ਰਿਹਾ ਹੈ, ਤੋ ਇਹ ਸਗਲੀ ਸਮੱਸਿਆਵਾਂ ਦਾ ਜੇਕੋ ਇਲਾਜ ਹੈ ਨਹੀਂ, ਉਹ ਇਲਾਜ ਇੱਕ ਹੀ ਹੈ, ਉਹ ਹੈ ਪੇੜ ਲਗਾਉਣਾ, ਔਰ ਪੇੜ ਹੀ ਇਹ ਧਰਤੀ ਨੇ ਬਚਾ ਸਕੇ। ਔਰ ਜੇ ਆਪਾਂ ਕਲਪਨਾ ਕਰਾਂ ਕਿ ਧਰਤੀ ਮਾਸੂ ਪੇੜ ਗਾਇਬ ਹੋ ਗਿਆ, ਤੋ ਸੋਚੋ ਆਉਣ ਵਾਲੇ ਸਾਲਾਂ ਮੈਂ ਆਪਾਂ ਕਾਹੀਂ ਸੋਚ ਸਕਾਂ, ਬਿਨਾਂ ਪੇੜ ਕਾਹੀਂ ਹੋ ਸਕੇ, ਕੀ ਕੋਈ ਹੋ ਸਕੇ। ਬਰਸਾਤ ਨੇ ਵੀ ਕਿਹਾ ਕਰੇ ਨਾ, ਆਪਾਂ ਛੋਟੇ ਤੱਕ ਪੜ੍ਹਤਾ ਕਿ ਬਰਸਾਤ ਨੇ ਵੀ ਬੁਲਾਣੇ ਦਾ ਕੰਮ ਪੇੜ ਹੀ ਕਰੇ, ਜਿਹੜਾ ਹਰਿਆਲੀ ਹੋਵੇ ਬਟ ਠੰਡਕ ਹੋਵੇ, ਤੋ ਜਿੱਕੀ ਭਾਪ ਬਣੋੜੀ ਹੋਵੇ ਬਰਸਾਤ ਦੇ ਰੂਪ ਮੈਂ, ਬਾ ਭਾਪ ਪਾਣੀ ਮੈਂ ਬਦਲ ਪਰੋ ਬਟ ਬਰਸਾਤ ਕਰਿਆ ਕਰੇ। ਇਹ ਖਾਤਰ ਪੇੜ ਲਗਾਉਣਾ ਬਹੁਤ ਜ਼ਰੂਰੀ ਹੈ, ਔਰ ਪੇੜ ਨਹੀਂ ਲਗਾਵਾਂ ਨਹੀਂ ਜੇ ਆਪਾਂ ਸਾਵਚੇਤ ਨਹੀਂ ਰਹਾਂ, ਪੇੜ ਲਗਾਉਣ ਪ੍ਰਤੀ ਜਾਗਰੂਕ ਨਹੀਂ ਰਹਿਵਾਨੀ, ਤਾਂ ਆਉਣ ਵਾਲੇ ਸਾਲਾਂ ਮੈਂ ਆਪਾਂ ਇਹ ਦੁਸ਼ਪਰਿਣਾਮ ਹੋਰ ਜ਼ਿਆਦਾ ਭੁਗਤ ਸਕਾਂ। ਤੋ ਭਾਇਆ ਨੇ ਅਬ ਸੁਣਾਵਾਂ ਕੋਈ ਗੀਤੜ ਲੋ,
1: ਗੀਤੜ ਲੋ ਸੁਣ ਸਾਂ, ਸੰਦੇਸ਼ਾ ਵੀ ਸੁਣ ਸਾਂ।